0: ਪਾ ਬਾਈ ਰੇ ਵਾਹ ਵਾਹ ਗੀਤ ਕਹਿ ਬਾਦ ਹਾਵ ਹਜੀ ਪ੍ਰਾਣ ਜਾਏ ਪਰ ਬਚਨ ਨੇ ਜਾਏ ਰਾਮ ਤੇਰੀ ਗੰਗਾ ਮੈਲੀ ਪਾਪੀਓ ਕੇ ਪਾਪ ਦੋਤੇ ਦੋ ਹਾਜੀ
1: ਹਾਜੀ ਬਾਤ ਹੈ ਨਵਲੋ
0: ਆ ਤਾਂ ਬਈ ਦੇਖਿਆ ਗੋ ਆ ਹੈ ਜੀ ਗੋ ਕਹਿ ਦੀ ਬਾਤ ਨਹੀਂ ਹਾਜੀ ਗਈ ਪਰ ਆ ਕੋਈ ਆ ਕਹਿ ਨਹੀਂ ਆ ਖਿਲਮ ਫਿਲਮ ਬਣੀ ਨਹੀਂ ਆਈ ਜਗ ਚਾਵੀ ਕਹਿ ਨਹੀਂ ਫਿਲਮ ਹੀ ਬਣਾਉਣ ਵਾਲਾ ਜੀ ਹੈ ਜੀ ਗੋ ਬੇ ਕਪੂਰ ਸਾਹਿਬ ਹਾਂ ਮਾਰੇ ਸਾਹਿਬ
1: ਕਪੂਰ ਸਾਹਿਬ ਹਾਂ ਬਿਲਕੁਲ ਹਾਂ ਪਹਿਚਾਣ ਲਿਆ ਤੇ ਨਵਲੋ ਬਾ
0: ਪਹਿਚਾਣਿਆ ਤੋ ਉੱਠ ਪਜ ਬਾ ਕਹਿ ਨਹੀਂ ਕਿ ਬੋ ਇਹ ਉਡਾ ਵਾਲਾ ਗੋਂਦਾ ਮੈਂ ਤੇ ਲੈਣ ਗਿਆ
1: ਬੰਬਈ ਮੈਂ
0: ਉੱਠ ਕੋ ਨਹੀਂ ਉੱਠੇ ਉਤਰਾ ਤੇ ਬਾਗਰਮ ਬਾਤ ਕਰੇ
1: ਉੱਠੇ ਫਿਲਮ ਦੀ ਸ਼ੂਟਿੰਗ ਹੀ
0: ਹਾਂ ਉੱਠੇ ਬਸ ਮੇਰ ਟੂ ਲੈ ਗਿਆ ਟਰਕ ਬਨ ਗੋਨਾ
1: ਓ ਤੋ ਤਨ ਉੱਡਾ ਸ਼ੂਟ
0: ਲੰਡਾਨ ਬਕਰੀਆਂ ਦਾ ਪਰ ਜਾ
1: ਓ ਤੋ ਉੱਠ ਸ਼ੂਟਿੰਗ ਹੈ ਤੀ ਫਿਲਮ ਦੀ
0: ਹਾਂ
1: ਓ
0: ਤੋ ਕੋ ਨਾਮ ਹੋ
1: ਰਾਜ ਕਪੂਰ
0: ਓ ਰਾਜ ਕਪੂਰ ਪ੍ਰਿਥਵੀ ਰਾਜ ਕਪੂਰ ਦਾ ਬੇਟਾ
1: ਹਾਂ ਪ੍ਰਿਥਵੀ ਰਾਜ ਕਪੂਰ ਭਾਈ
0: ਕੱਢਾ ਹੈ ਜੋ ਕਹਿ ਨਹੀਂ ਗੀਤ ਮੈਂ ਕਹਿ ਨਹੀਂ ਭਾਈ ਕਾਮੜਾ ਤਾਂ ਹੈ ਫਿਲਮਾਂ ਮੈਂ ਕੱਢਾ ਕਰੀਆ
1: ਹਾਂ ਕਾਮੜਾ ਕਰੀਆ ਨਾ ਬਾਬਾ
0: ਉਰੀਆਣਾ ਨੂੰ ਐੜਾ ਫੂਟ ਰਹਾ ਔਰ ਭੋਲਾ ਡਾਲਾ ਲਾਗਤਾ ਹੈ ਜੀ ਕੋ ਹਸੀ ਮਜ਼ਾਕ ਮੈਂ ਐੜੀ ਗਿਆਨ ਦੀ ਬਾਤ ਦਿੱਤਾ ਪੁੱਛੀ ਮੈਂ ਕੱਢੀ ਫਿਲਮਾਂ ਬਣਾਈ ਭਾਈ
1: ਗਣੀ ਫਿਲਮਾਂ ਬਣਾਈ ਨਾ ਬਾਬਾ
0: ਰਾਖੀ ਉਮਰ ਹੈ ਜੋ ਕਹਿ ਨਹੀਂ ਕਿ ਸਿਨੇਮਾ ਮੈਂ ਕੰਮ ਕਰੀਓ ਤੋ ਦਿਨ ਦਿਨ ਹੈ ਆਨੇ ਭਾਈ ਦੇਖੋ ਮੈਂ ਬਾਤ ਤੁਹਾਡੀ ਕਹਿ ਜ਼ਿੰਦਗੀ ਦੀ ਕਰਾ ਦਿੱਤੀ ਥੋੜੀ ਹੈ ਤਨ ਕੋਟੀ ਕੋਟੀ ਨਮਨ ਹੈ ਮੰਨੜੇ ਰਾ ਫੂਲ
1: ਬੜਾ ਨਵਲੋਬਾ ਦੇਖੋ ਪਰਿਨਿਰਵਾਣ ਯੂੜਾ ਬਤਾਉ ਥੋਨੇ ਕਿ ਆਜ ਤੋ ਇੱਕ ਤੋ ਰਾਜ ਕਪੂਰ ਸਾਹਿਬ ਰੋ ਯੂੜਾ ਹੈ ਪਰਿਨਿਰਵਾਣ ਔਰ ਇੱਕ ਵਿਸ਼ਵਨਾਥ
0: ਹੋ ਦੋਇਆ ਜੀ ਕੋ
1: ਹਾਂ ਵਿਸ਼ਵਨਾਥ ਦਾਸ ਜੀ ਔਰ ਇੱਕ ਯੂੜਾ ਹੈ ਦੇਖੋ ਕਿ ਪ੍ਰਾਣ ਕ੍ਰਿਸ਼ਨ ਪਾਰਿਖਾ ਜੀ
0: ਹਾਂ ਇਹ ਕੌਣ ਕਰੀਓ
1: ਹੋ ਆਨੇ ਬਤਾਉ ਮੈਂ ਇਹ ਪ੍ਰਾਣ ਕ੍ਰਿਸ਼ਨ ਪਾਰਿਜਤ ਜੀ ਇੱਕ ਵਨਸਪਤੀ ਵਿਗਿਆਨਿਕ ਹਾਂ
0: ਓ ਜਰੀ ਬੂਟਿਆ
1: ਹਾਂ ਜੋ ਕੋ ਇੰਗਲੈਂਡ ਮੈਂ ਉਟੇ ਕੈਮਬ੍ਰਿਜ ਯੂਨੀਵਰਸਿਟੀ ਮੈਂ ਗਿਆ ਔਰ ਉਟ ਜਾਨ ਵਿਗਿਆਨ ਬਾਰੇ